ਮੈਨੂੰ ਇਸ਼ਕ ਦਾ ਲੱਗਿਆ ਏ ਰੋਗ, ਮੇਰੇ ਬਚਨੇ ਦੀ ਨਹੀਂ ਓ ਉਮੀਦ। ਫਿਲਮ ਦਿਲ ਹੈ ਕਿ ਮਾਨਤਾ ਸੇ ਲਿਆ ਗਿਆ ਥਾ ਯੇ ਗਾਨਾ, ਜੋ ਸੁਣ ਰਹੇ ਥੇ ਆਪ, ਯੇ ਪੂਜਾ ਭੱਟ ਔਰ ਆਮਿਰ ਖਾਨ ਪਰ ਪਿਕਚਰਾਈਜ਼ ਕੀਆ ਗਿਆ ਥਾ। ਰੇਡੀਓ ਅੰਤਾਕਸ਼ਰੀ ਮੇਂ ਹਮਾਰਾ ਪਹਿਲਾ ਗਾਨਾ ਤਾਲ ਫਿਲਮ ਸੇ ਥਾ, ਜਿਸ ਮੇਂ ਸਬਸੇ ਮੀਠਾ ਇਸ਼ਕ ਇਸ਼ਕ ਵਰਡ ਕੋ ਹਮਨੇ ਲਿਆ ਔਰ ਇਸ ਗਾਨੇ ਕੀ ਤਰਫ ਲੇ ਕਰ ਗਏ। ਐਂਡ ਯੂ ਮਾਈਟ ਹੈਵ ਨੋਟਿਸਡ ਕਿ ਜੋ ਪਹਿਲਾ ਗਾਨਾ ਥਾ ਵੋ ਜ਼ਰਾ ਸਲੋ ਥਾ ਔਰ ਹਮਾਰਾ ਯੇ ਗਾਨਾ ਮੀਡੀਅਮ ਬੀਟ ਪੇ ਥਾ, ਔਰ ਅਬ ਹਮ ਬੀਟ ਕੋ ਥੋੜਾ ਸਾ ਤੇਜ਼ ਕਰਨੇ ਵਾਲੇ ਹੈਂ।